0: ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ FM 90.0 ਮੇਗਾਹਰਟਜ਼ ਪਾ। ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ, ਔਰ ਆਜ ਫਿਰ ਲੈ ਆਈ ਹੂੰ ਏਕ ਕਾਰਿਆਕ੍ਰਮ ਆਓ ਗਾਓ ਚਲੇ। ਆਜ ਹਮ ਬਾਤ ਕਰਾਂਗੇ ਏਕ ਖਾਸ ਬਾਬੇ ਤੇ, ਜਿਨਕੀ ਸਾਰੇ ਗੋਮਾ ਬਹੁਤ ਹੀ ਜ਼ਿਆਦਾ ਚੜ੍ਹਾਈ ਆ, ਔਰ ਜਿਨਕੇ ਕੰਮਾਂ ਨੂੰ ਸਾਰਾ ਗੋ ਸਰਾਹਨਾ ਕਰਾ। ਤੋ ਜਿਸ ਖਾਸ ਬਾਬੇ ਕੀ ਮੈਂ ਬਾਤ ਕਰ ਰਹੀ, ਉਨਕਾ ਨਾਮ ਆ ਦਲਜੀਤ ਸਿੰਘ ਰਾਣਾ, ਜਿਨ੍ਹਾਂ ਨੇ ਆਪਣੇ ਗੋਮਾ ਅਲਗ ਅਲਗ ਕਾਰਿਆਂ ਕੀ ਸ਼ੁਰੂਆਤ ਕਰੀ, ਔਰ ਆਜ ਉਨਕੇ ਕਾਰਿਆ ਬਹੁਤ ਦੂਰ ਤੱਕ ਪਹੁੰਚ ਚੁੱਕੇ। ਬਾਕੀ ਇਨਕੇ ਨੇਕ ਕਾਰਿਆ ਕੇ ਬਾਰੇ ਮਾ ਔਰ ਜ਼ਿਆਦਾ ਜਾਣਨੇ ਵਾਸਤਾ ਅਮ ਬਾਤ ਕਰਾਂਗੇ ਬਾਬੇ ਤੇ। ਰਾਮ ਰਾਮ ਬਾਬਾ।
1: ਰਾਮ ਰਾਮ ਭਾਈ, ਰਾਮ ਰਾਮ।
0: ਤੋ ਬਾਬਾ ਆਪਣੇ ਬਾਰੇ ਮਾ ਥੋੜੀ ਸੀ ਸਰੋਤਾਵਾਂ ਨੂੰ ਜਾਣਕਾਰੀ ਦੇ।
1: ਮੇਰਾ ਨਾਮ ਦਲਜੀਤ ਸਿੰਘ ਰਾਣਾ ਹੈ ਜੀ, ਮੈਂ ਫਤਿਹਪੁਰ ਕੇ ਰਹਿਣੇ ਵਾਲਾ ਹੂੰ, ਔਰ ਮੇਰੀ ਇਸ ਟਾਈਮ ਉਮਰ 68 ਸਾਲ ਹੋ ਗਈ।
0: ਤੋ ਬਾਬਾ ਮੈਂ ਆਪ ਤੇ ਪੁੱਛਣਾ ਚਾਹੂੰ, ਜੋਨ ਸੀ ਆਪਨੇ ਕੁਸ਼ਤੀ ਕੀ ਸ਼ੁਰੂਆਤ ਕਰੀ ਥੀ ਯਾ ਕਦ ਕਰੀ ਥੀ?
1: ਮੈਂ ਇਰਾਕ ਸੇ ਆਕਰ ਫਿਰ ਇਹ ਕੁਸ਼ਤੀ ਕੀ ਸ਼ੁਰੂਆਤ ਕਰੀ ਬਾਬਾ ਬਾਗੜ ਵਾਲੇ ਕੀ। ਬਾਗੜ ਵਾਲੇ ਕੇ ਪਾਸ ਮੈਂ ਕੁਸ਼ਤੀਆਂ ਲਵਾਤਾ ਹੂੰ, ਔਰ ਬਾਈ ਵਹਾਂ ਸੇ ਸਟਾਰਟ ਕਰ ਦਿਆ ਕਾਮ, ਔਰ ਆਜ 40 ਸਾਲ ਹੋ ਗਏ ਇਸ ਨੂੰ ਕਾਮ ਨੂੰ ਚਲਦੇ ਨੂੰ। ਬੜੀਆ ਸੇ ਬੜੀਆ ਪ੍ਰੋਗਰਾਮ ਨਹੀਂ ਕਿ ਸਾਰੇ ਮੇਲੇ ਫਿਰ ਲੈ ਲਈਏ, ਮਾਰੇ ਪਾ ਬਾਬੇ ਦੀ ਬੜੀ ਕਿਰਪਾ, ਚਲਦਾ ਰਿਹਾ ਮੇਲਾ, ਕੋਈ ਦਿੱਕਤਾਂ ਵੀ ਆਈ ਫਿਰ ਵੀ ਪਾਰ ਕਰ ਦਿਆ ਬਾਬੇ ਨੇ।
0: ਤੋ ਬਾਬਾ ਜਿਸ ਤਰ੍ਹਾਂ ਆਪਣੇ ਸ਼ੁਰੂਆਤ ਕੌਣ ਸੇ ਸਨ ਮਾ ਕਰੀ ਥੀ?
1: ਇਹ ਸਨ 84 ਕੇ ਗੇੜ ਮਾ ਕਰੀ ਥੀ, 84 ਸਨ ਮਾ।
0: ਅੱਛਾ ਬਾਬਾ, ਤੋ ਸਭ ਤੋਂ ਪਹਿਲਾਂ ਆਪਣੇ ਪਹਿਲਵਾਨਾਂ ਨੂੰ ਕਿਆ ਇਨਾਮ ਦਿਆ ਤਾ, ਔਰ ਉਨ ਤੱਕ ਸੰਦੇਸ਼ ਕਿਸ ਤਰ੍ਹਾਂ ਭੇਜਿਆ ਤਾ?
1: ਸੰਦੇਸ਼ਾ ਤੋ ਮੈਂ ਉੱਚੇ ਪਿੰਡ ਸੰਘੋਲਕਾ ਰਹਿਣ ਵਾਲਾ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ, ਥਾਣਾ ਖਮਾਣੋ। ਮੇਰਾ ਗਾਉਂ ਬਹੁਤ ਬੜਾ ਗਾਉਂ ਹੈ ਪੰਜਾਬ ਕੇ ਅੰਦਰ, ਵਹਾਂ ਕੁਸ਼ਤੀਆਂ 'ਚ ਲੱਗਤੀ ਹੈ। ਵਹਾਂ ਮੈਨੇ ਸੰਦੇਸ਼ਾ ਦਿਆ ਉਨ ਪਹਿਲਵਾਨਾਂ ਨੂੰ, ਮੇਰੇ ਗਾਉਂ ਵਾਲਿਆਂ ਨੇ ਮਦਦ ਕੀ। ਤੋ ਪਹਿਲਵਾਨ ਯਹਾਂ ਆਏ ਬਹੁਤ ਦੂਰ ਦੂਰ ਕੇ ਪਹਿਲਵਾਨ, ਤੋ ਮੈਨੇ ਚਿਮਟੀ ਘੜੀ ਰੱਖੀ, ਉਸ ਟਾਈਮ ਬਹੁਤ ਬੜੀਆ ਘੜੀ ਸੀ ਚਿਮਟੀ, ਆਜ ਤੋਂ ਕੀਮਤ ਨਹੀਂ ਹੋ ਉਸਕੀ ਕੋਈ। ਤੋ ਫਿਰ ਮੈਨੇ ਕੁਸ਼ਤੀਆਂ ਸਟਾਰਟ ਕਰੀ, ਬਹੁਤ ਪ੍ਰੇਮ ਸੇ ਕਰੀ ਯਾਰ।
0: ਅੱਛਾ ਬਾਬਾ, ਤੋ ਆਪਣੇ ਨਿਊ ਕਿਉਂ ਸੋਚਿਆ ਵੀ ਗੋਮਾ ਕੁਸ਼ਤੀ ਕਾ ਖੇਲ ਸ਼ੁਰੂ ਕਰਿਆ ਜਾਇਆ, ਸੋਚ ਕਹਾਂ ਤੇ ਆਈ?
1: ਇਹ ਸੋਚ ਐਸੇ ਆਈ ਜੀ ਕਿ ਵੀ ਮੇਲੇ ਕਾ ਪ੍ਰੋਗਰਾਮ ਬਣਨਾ ਚਾਹੀਏ, ਗਾਉਂ ਕਾ ਨਾਮ ਆਉਣਾ ਚਾਹੀਏ, ਗਾਉਂ ਕਾ ਨਾਮ ਰੋਸ਼ਨ ਹੈ, ਮੇਰੇ ਗਾਉਂ ਨੂੰ ਹਰ ਪਹਿਲਵਾਨ ਗੁਆਣ। ਔਰ ਕਬੱਡੀ ਵਾਲੇ ਵੀ 52 ਟੀਮਾਂ ਆ ਲਈ ਜੀ, ਹਾਂ ਬਹੁਤ ਤਕੜੀ ਕਬੱਡੀ ਵੀ ਹੁੰਦੀ ਹੈ, ਪਹਿਲਵਾਨੀ ਵੀ ਹੁੰਦੀ ਹੈ। ਇਹ ਮੇਰਾ ਦਿਲ ਥਾ ਵੀ ਇਸ ਗਾਉਂ ਕਾ ਨਾਮ ਫਤਿਹਪੁਰ ਕਾ ਰੋਸ਼ਨ ਹੋ।
0: ਤੋ ਬਾਬਾ ਆਪਨੇ ਨੂੰ ਕਿਸ ਤਰ੍ਹਾਂ ਸੋਚਿਆ ਵੀ ਗੋਮਾ ਕੁਸ਼ਤੀ ਕੇ ਖੇਲ ਸ਼ੁਰੂ ਕਰਿਆ ਜਾ, ਔਰ ਇਹ ਸੋਚ ਕਹਾਂ ਤੇ ਤਿਆਰ ਹੋਈ ਆਪਕੇ ਦਿਮਾਗ ਮਾ?
1: ਸੋਚ ਐਸੇ ਹੈ ਜੀ, ਮੇਰਾ ਜੋ ਗਾਉਂ ਪਿਛਲਾ ਹੈ ਉਸਮੇ ਬਹੁਤ ਤਕੜੇ ਪਹਿਲਵਾਨ ਆਤੇ ਹੈ, ਔਰ ਮੇਰੇ ਗਾਉਂ ਕੇ ਵੀ ਪਹਿਲਵਾਨ ਥੇ ਜੋ ਮੇਰੇ ਸਾਥਕ ਭਾਈਚਾਰੇ ਕੇ ਥੇ। ਮੇਰੇ ਕੋ ਸ਼ੌਂਕ ਥਾ ਕਿ ਮੈਂ ਆਪਣੇ ਫਤਿਹਪੁਰ ਮਾ ਵੀ ਦੰਗਲ ਲਗਾਊਂ, ਇਸਕੇ ਸੋਚ ਕਰਕੇ ਫਿਰ ਮੈਨੇ ਯਹਾਂ ਦੰਗਲ ਸਟਾਰਟ ਕਰਿਆ। ਦੰਗਲ ਬਹੁਤ ਬੜੀਆ ਲੱਗਿਆ, ਪਰਮਾਤਮਾ ਨੇ ਬੜਾ, ਬਾਬੇ ਨੇ ਬੜੀ ਕਿਰਪਾ ਕਰੀ, ਕੋਈ ਦੰਗਲ ਪ੍ਰਸਾਦ ਮਾ ਕੋਈ ਗੜਬੜ ਨਹੀਂ ਹੋਈ, ਬੜੀਆ ਨਾਮ ਰੋਸ਼ਨ ਹੋਇਆ। ਗਾਉਂ ਗੁਆਂਢ ਬਹੁਤ ਬੜੀਆ ਆਤੇ ਹੈ, 12-14 ਗਾਉਂ ਆਤੇ ਹੈ ਹਾਂ ਪਰ ਦੇਖਣੇ ਕੇ ਲੀਏ।
0: ਤੋ ਬਾਬਾ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪਣੇ ਗੋਮਾ ਆਪਣੇ ਵਹਾਂ ਪਹਿਲਵਾਨ ਦੇਖੇ, ਤੋ ਵਹਾਂ ਤੇ ਸੋਚਿਆ ਵੀ ਮੈਂ ਵੀ ਸ਼ੁਰੂ ਕਰੂੰ, ਤੋ ਇਸ ਕੰਮ ਆਪਕੀ ਕਿਸ ਕਿਸ ਨੇ ਮਦਦ ਕਰੀ ਵੀ ਇਸ ਕੰਮ ਨੂੰ ਅੱਗਾ ਵਧਾਇਆ ਜਾ?
1: ਇਸ ਮਾ ਫਿਰ ਗਾਉਂ ਵਾਲੇ ਵੀ ਮਦਦ ਲੱਗੇ ਕਰਨ, ਗਾਉਂ ਵਾਲੇ ਵੀ ਦੇਣ ਲੱਗੇ ਵਿਚਾਰੇ ਫਤਿਹਪੁਰ ਕੇ। ਤੋ ਫਿਰ ਵੱਧਦਾ ਚਲਿਆ ਗਿਆ ਮੇਲਾ, ਵੱਧਦਾ ਵੱਧਦਾ ਵੱਧ ਗਿਆ।
0: ਤੋ ਸਭ ਤੋਂ ਪਹਿਲਾਂ ਇਹ ਕਾਰਿਆਕ੍ਰਮ ਕਰਿਆ ਆਪਨੇ, ਤੋ ਸੰਦੇਸ਼ ਕਿਸ ਤਰ੍ਹਾਂ ਫੈਲਾਇਆ ਵੀ ਨਵੇਂ ਲੋਕ ਔਰ ਜੁੜੇ ਇਸ ਤੇ?
1: ਮੈਂ ਸਾਰੇ ਉਨਕੋ ਜਹਾਂ ਜਹਾਂ ਕੁਸ਼ਤੀਆਂ ਲਗਤੀ ਸੀ ਵਹਾਂ ਵਹਾਂ ਜਾਤਾ ਸਾ, ਔਰ ਮੈਂ ਪਹਿਲਵਾਨਾਂ ਕੋ ਸੂਚਿਤ ਕਰਤਾ ਸਾ ਕਿ ਫਤਿਹਪੁਰ ਮੇਂ ਮੇਲਾ ਬਾਗੜ ਵਾਲੇ ਕਾ ਪਰ ਆਗਾ, ਔਰ ਬਾਈ ਸਭ ਵਹਾਂ ਆਉਣਾ ਔਰ ਕੁਸ਼ਤੀਆਂ ਲਗਾਉਣਾ ਬਾਈ, ਠੀਕ ਆ।
0: ਅੱਛਾ ਬਾਬਾ, ਤੋ ਲੋਕਾਂ ਨੇ ਆਪ ਕੀ ਕਿਤਨੀ ਪ੍ਰਸ਼ੰਸਾ ਕਰੀ ਇਸ ਕੰਮ ਮਾ ਵੀ ਆਪਨੇ ਉਹ ਕੰਮ ਸ਼ੁਰੂ ਕਰਿਆ?
1: ਪ੍ਰਸ਼ੰਸਾ ਤੋ ਜੀ 20-30 ਗਾਉਂ ਕੇ ਅੰਦਰ ਪਰਮਾਤਮਾ ਕੀ ਦਾਇ ਤੇ ਨਾਉ ਆ ਜੀ, ਕਿਉਂਕਿ ਦੰਗਲ ਲਗਾਉਣੇ ਸੇ ਨਾਮ ਰੋਸ਼ਨ ਹੁੰਦਾ ਹੈ, ਕਬੱਡੀਆਂ ਹੁੰਦੀਆਂ, ਕੁਸ਼ਤੀਆਂ ਹੁੰਦੀਆਂ, ਹੈ ਨਾ, ਸਾਰਾ ਗਾਉਂ ਗੁਆਂਢ ਆਤਾ ਹੈ ਜੀ, ਹੈ ਜੀ।
0: ਤੋ ਹੀ ਉਹ ਰਕਮ ਜੋ ਵੀ ਆਪ ਪੈਸੇ ਰੱਖਾਂ ਤੇ ਇਨਾਮ ਮਾ ਹੀ ਆਪਣੇ ਪਾਸ ਤੇ ਦੇ?
1: ਆਪਣੇ ਪਾਸ ਤੇ ਦਿੱਤਾ ਸਾ ਮੈਂ, ਸਟਾਰਟਿੰਗ ਤੋਂ ਮੈਨੇ ਹੀ ਕੀ, ਕਈ ਸਾਲ ਚਲਦਾ ਰਿਹਾ, 5-7 ਸਾਲ ਮੈਨੇ ਆਪਣੇ ਪੱਲੇ ਸੀ ਕਰਿਆ ਕੰਮ, ਫਿਰ ਗਾਉਂ ਵਾਲੇ ਲੱਗੇ ਮਦਦ ਕਰਨ।
0: ਅੱਛਾ, ਤੋ ਬਾਬਾ ਪਰਿਵਾਰ ਨੇ ਆਪਕੀ ਕਿਤਨੀ ਮਦਦ ਕਰੀ ਇਸ ਕੰਮ ਮਾ, ਜਾਂ ਪਰਿਵਾਰ ਨੇ ਨਿਊ ਕਿਹਾ ਵੀ ਉਹ ਕੰਮ ਨਹੀਂ ਕਰਨਾ ਆਪ ਨੂੰ, ਇਸ ਮਾ ਪਰਿਵਾਰ ਵਾਲਿਆਂ ਨੇ ਕੁਛ ਕਿਹਾ ਵੀ ਆਪ ਨੂੰ?
1: ਨਾ ਜੀ ਨਾ, ਪਰਿਵਾਰ ਵਾਲਿਆਂ ਨੇ ਮੈਨੂੰ ਕੁਛ ਨਹੀਂ ਕਿਹਾ, ਮਦਦ ਵੀ ਨਹੀਂ ਕਰੀ ਉਸ ਟਾਈਮ, ਮਦਦ ਫਿਰ ਬਾਅਦ ਮਾ ਗਾਉਂ ਕੇ ਸਾਥ ਪਰਿਵਾਰ ਵੀ ਮਦਦ ਲੱਗਿਆ ਕਰ, ਬਾਅਦ ਮੇ ਕੀ।
0: ਅੱਛਾ, तो कोई किस्सा आपनु याद हो भी परिवार वाले ने मना करी या कोई ऐसी बात घटना हुई हो?
1: ना, मेरे साथ किसी ने घटना करी नहीं। जब मैं मेरे माँ थी, मैं अपने दिल से करता था काम, तो बागड़ाले ने बड़ी मदद करी, बहुत ज्यादा मदद करी।
0: तो इस दंगल की शुरुआत करी आपने, तो इसमें कोई समस्या का सामना भी करना पड़ा आपने?
1: सामना होए, ये बिल्कुल होए, कई दफा समस्या आई आती है, क्योंकि काम करना कोई सौखा थोड़ी। एक भंडारा भी चलता है, भंडारा भी देता हूँ, जिस दिन से मैंने ये कुश्तियाँ, मैं भंडारा भी देता हूँ। बाजे वाले आते हैं, गांव में घूमते हैं, समस्या आ जाती है, बिन पैसे से तो काम चलता नहीं ना बेटे।
0: हाँ जी, तो कोई समस्या आई हो उसके बारे में आप बताना चाहें?
1: कई दफा ऐसा होया जी, पैसे पकड़ने पड़े तेरे मेरे वर्ग से, तो परमात्मा ने बड़ी मदद करी, भगवान ने, लोगों ने भी बड़ी मदद करी। उस टाइम फिर ठीक करते रहे, मेला बढ़ता चला गया जी, दिन पर दिन हर साल मेला बढ़ता चला गया।
0: तो आपनु क्या सीखने नु मिला इस चीज ते कुश्ती करवाए का गोमा?
1: इससे ये मिला जी, भाईचारा इकट्ठा होता है, गांव में शांति रहती है, गांव बड़े प्रेम से कई भंडारे देता है। जब से गांव वाले ने बड़ा काम कर दिया जी, मेरे से भी ज्यादा कर दिया गांव वाले ने, तो समझा बात, गांव वाले पूरी मदद करते हैं, कई भंडारे दे देते हैं, मैं भी देता हूँ, वो भी दे देते हैं। और भाई ग्वांड मां नाम है, ग्वांड आता है, बड़े बड़ी अच्छी बात होती है, कुश्तियाँ बहुत लगती हैं। इनका 200 पहलवान आया, ईशान माँ तेई माँ 200 पहलवान आया कुश्तियाँ के लिए। तो देखो कितना बड़ा प्रोग्राम है, 200 पहलवान को आना खाला जी का बड़ा नहीं है।
0: हाँ जी,
1: हाँ, बहुत तकड़े पहलवान आए।
0: तो कहाँ कहाँ थे पहलवान आए आपके पास?
1: हाँ, पहलवान पंजाब से आते हैं, हरियाणा से आते हैं, उत्तर प्रदेश से आते हैं, हिमाचल से आते हैं, बहुत दूर दूर तक के पहलवान बरसात तक के आते हैं।
0: अच्छा बात बाबे। तो जिस तरह आपने बताया कुश्ती करवा रहे हैं, जिस तरह 2023 चल रहा, तो कुश्ती के साथ कोई और खेल भी करवाया जहा?
1: हाँ जी, इसके साथ वो तो टाइम नहीं, बारिश की थी, कबड्डी कराते हैं, कबड्डियाँ आती हैं, कभी 25-30 टीमें आ जाती हैं, कभी 50 आ, 5-7 साल हुए तो टीमें बहुत आती थी, क्योंकि 52 टीमें आ जाती बाज टाइम, पंजाब हरियाणा की आती हैं।
0: तो बाबा कितना बदलाव आया पहले माँ अरीब के टाइम की कुश्ती में?
1: बहुत बदलाव आया, बहुत ज्यादा बदलाव आया, क्योंकि धरती समान का फर्क है। तो बाकी पहलवान मेरे को पूछ लेते हैं कि भाई राणा जी दंगल कद का है, कबड्डी वाले पूछ लेते हैं, फिर ये हमारे गांव वाले इसको नेट पर भी पा देते हैं, नेट से फिर सारे पता चल जाता है कि फतेहपुर का दंगल फलाने देना है। अब तो हमारा ये बात हुई कि पहली तारीख का होता है, इसमें मस्या का होता है, माउस का होता है, तो मेला बड़ा जोर से पड़ता है, बहुत दंगल जोरों से लगता है, नाम है दुनिया यहाँ गुआंड में बहुत ज्यादा।
0: अच्छा बाबे, हाँ इब तो जिस तरह संचार के साधन बढ़ गए, फोन ना के जरिए पता लग जा।
1: हाँ भी कर देते हैं।
0: हाँ जी, पहला तो बहुत मुश्किल हुआ थी। हाँ,
1: पहला मुश्किल थी, पर लेकिन मैंने पहला भी मुश्किल मिली, क्योंकि मैं जहाँ में दंगल लगता मैं जाता था, कहया करता था, भाई आई हो भाई पते पर, बहुत बढ़िया आएगा प्रोग्राम।
0: अच्छा बाबे, तो बाबे मैं आपसे यूं पूछना चाहूं भी, आप आज के समाज नु क्या संदेश देना चाहेंगे?
1: आज के समाज को अगर कोई आदमी इसको समझे, ये प्रोग्राम बहुत बढ़िया है, एक तो ऐबा से बचता है, दिन गुड़ता है, ताकत होती है, नाम रोशन होता है, इनाम भी बड़ा मिलता है, ऐबा से बचते हैं, ऐब माड़े होते हैं, कोई भी ऐब हो माड़ा होता है, इनसे बचता है जो आदमी पहलवानी करता है, कुश्ती करता है, कबड्डी खेलता है, वो कुछ ना कुछ शरीर को

0: ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੇ ਸਾਥ ਥਾਰੀ ਰੇਡੀਓ ਸਖੀ ਨੇਹਾ ਦਾਕੜ ਔਰ ਥਾਰਾ ਸਵਾਗਤ ਕਰੂੰ ਹੂੰ ਆਜ ਕੇ ਕਾਰਿਯਕ੍ਰਮ ਮਾਰੀ ਸੰਸਕ੍ਰਿਤੀ ਮਾਂ। ਆਜ ਕਾ ਮਾਰਾ ਕਾਰਿਯਕ੍ਰਮ ਆ ਮਾਰੀ ਸੰਸਕ੍ਰਿਤੀ, ਜਿਸ ਮਾਂ ਅੱਜ ਹਮ ਬਾਤ ਕਰਾਂਗੇ ਮਾਰੇ ਲੋਕ ਪਰਵ ਕੇ ਬਾਰੇ ਮਾਂ। ਜੋ ਆਜ ਹਮ ਲੋਕ ਪਰਵ ਕੇ ਬਾਰੇ ਮਾਂ ਬਾਤ ਕਰ ਰਹੇ ਹਾਂ ਵਾਇਆ ਸਾਂਝੀ, ਜਿਸ ਨੂੰ ਮੁੱਖਿਆ ਰੂਪ ਤੇ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਔਰ ਗੁਜਰਾਤ ਇਨ ਪ੍ਰਦੇਸ਼ਾਂ ਮਾਂ ਮਨਾਇਆ ਜਾ। ਗਾਮਾ ਮਾਂ ਸਾਂਝੀ ਨੂੰ ਹੱਥਾਂ ਗੇਲ ਮੱਟੀ ਕੀ ਬਣਾ ਕਾ ਔਰ ਫਿਰ ਗੋਬਰ ਨੂੰ ਦੁਆਰ ਪਰ ਲਗਾ ਕਾ ਉਸ ਮਾਂ ਸਾਂਝੀ ਲਗਾਈ ਜਾ। ਉਸਕੇ ਬਾਅਦ ਉਸਕੀ ਪੂਜਾ ਕਰੀ ਜਾ ਔਰ ਭੋਗ ਲਗਾਇਆ ਜਾ। ਇਸ ਪਰਵ ਕੇ ਬਾਰੇ ਮਾਂ ਔਰ ਜ਼ਿਆਦਾ ਜਾਣਨ ਵਾਸਤਾ ਅੱਜ ਹਮ ਬਾਤ ਕਰਾਂਗੇ ਗਾਮ ਕੀ ਕ੍ਰੇਸ਼ਨੀ ਦੇਵੀ ਤੇ, ਜਿਨ ਕੀ ਉਮਰ ਹੋ ਰਹੀ ਲਗਭਗ 80 ਸਾਲ। ਰਾਮ ਰਾਮ ਦਾਦੀ।
1: ਹਾਂ ਰਾਮ ਰਾਮ।
0: ਔਰ ਦਾਦੀ ਠੀਕ ਠਾਕ?
1: ਠੀਕ ਠਾਕ ਹਾਂ।
0: ਤੋ ਦਾਦੀ ਅੱਜ ਮੈਂ ਤੇਰੇ ਤੇ ਬਾਤ ਕਰੂੰਗੀ ਵੀ ਜੋਨਸੀਆ ਸਾਂਝੀ ਹੈ ਯੋ ਕਿਆ ਹੈ ਔਰ ਕਿਉਂ ਮਨਾਈ ਜਾ।
1: ਯਾ ਤਾਂ ਵੱਡ ਵੱਡੇ ਰੰਗ ਤਰ੍ਹਾਂ ਮਨਾਈ ਜਾ ਨਾ, ਦੇਵੀ ਦੇਵੀ ਦੇਵਤੇ ਆਨੇ ਕੁਲ ਕੀ ਦੇਵੀ ਬੋਲਾ।
0: ਠੀਕ ਬਾਤ ਦਾਦੀ, ਤੋ ਇਸ ਸਾਂਝੀ ਨੂੰ ਕਿਉਂ ਮਨਾਇਆ ਜਾ?
1: ਬੱਚੇ ਤਾਂ ਪਿਛਲਿਆਂ ਕੇ ਲੈਣ ਡਾਲਾਂਗੇ ਗਾੜੀ ਬੱਚੇ ਮਨਾਏ ਰੇ ਕਰੋ ਇਹ ਵੀ ਇਤਨਾ ਮਾਨੇ ਮਨਾਈ ਮਾਰੇ ਬੱਚੇ ਮਨਾਵਾਂਗੇ ਗਾੜੀ। ਠੀਕ ਆ ਨਾ, ਨਹੀਂ ਚਲਾ ਗਿਆ।
0: ਠੀਕ ਬਾਤ ਦਾਦੀ, ਤੋ ਇਹ ਸਾਂਝੀ ਕਬ ਮਨਾਈ ਜਾ?
1: ਸਾਂਝੀ ਇਸ ਮਾਂ ਮਨਾਈ ਜਾਇਓ ਮਹੀਨਾ ਬਾਅਦ ਹੋਏ ਤੇ ਪਿੱਛਾ ਮਨਾਈ ਜਾ। ਇੱਥੇ ਪਿੱਛਾ ਦੁਸਹਿਰਾ ਮਨਾਇਆ ਜਾਗਾ, 9 ਦਿਨ ਬਾਅਦ 10ਵਾਂ ਦੁਸਹਿਰਾ, ਫਿਰ ਇਸ ਤੋਂ ਬਾਅਦ ਪਿੱਛਾ ਕਰਵੇ ਆਵਾਂਗੇ। ਨਿਉ ਚੱਲ ਆਨੇ ਤੁਹਾਰ ਮਾਰੇ ਕਰਵਿਆਂ ਤੇ 5 ਦਿਨ ਪਿੱਛਾ ਮਾਰੀ ਜਾਕਰੀਆਂ ਆਵਾਂਗੇ। ਮੈਂ ਵੀ ਦੇਵੀ ਕੀ ਮਨਾਈ ਜਾਵਾਂਗੀ, ਬਸ ਨਹੀਂ ਚੱਲਦੇ ਆਵਾਂਗੇ ਸਭ ਤੁਹਾਰ, ਫਿਰ ਜਕਰੀਆਂ ਦੇ ਪਿੱਛਾ ਮਾਰਾ ਦੁਆਲੀ ਆਵਾ।
0: ਠੀਕ ਬਾਤ ਦਾਦੀ, ਤੋ ਦਾਦੀ ਜਿਸ ਤਰ੍ਹਾਂ ਤੈਨੇ ਬਤਾਇਆ ਵੀ ਉਹ ਮਾਰਾ ਤਿਉਹਾਰ 9 ਦਿਨ ਕੋ, ਜਿਸ ਤਰ੍ਹਾਂ ਸ਼ਰਾਧ ਲੱਗ ਰਹੇ ਹੋ ਫਿਰ ਉਸ ਤੇ ਕਿਤਨੇ ਦਿਨ ਬਾਅਦ ਲਾਵਾਂ ਇਹਨੂੰ?
1: 15 ਦਿਨ ਪਿੱਛਾ ਮੌਸ ਕਾ ਸਜਲਾ ਦਿਨ ਆ, ਮੌਸ ਨੂੰ ਲਗਾਵਾਂ ਇਹ ਵਿਗਾੜੀ ਨੇ ਔਰਤ ਲੱਗੇ ਮੌਸ ਤੇ ਪਿੱਛਾ ਨਾ

ਸਾਰਿਆਂ ਨੂੰ ਮੇਰੀ ਰਾਮ ਰਾਮ। ਮੈਂ ਥਾਰੀ ਰੇਡੀਓ ਸਖੀ ਨੇਹਾ ਦਾਕੜ ਲੇਕ ਆਈ ਹੂੰ ਆਜ ਥਾਰੇ ਵਾਸਤਾ ਏਕ ਨਈ ਕਹਾਣੀ, ਜੋ ਸਿਖਾਵਾਗੀ ਵੀ ਕਦੀ ਵੀ ਮਾਨੂੰ ਕਿਸੀ ਕਾ ਮਜ਼ਾਕ ਨਹੀਂ ਉਡਾਉਣਾ ਚਾਹੀਏ। ਔਰ ਉਮੀਦ ਕਰੂੰ ਇਸ ਕਹਾਣੀ ਨੂੰ ਸੁਣ ਕਾ ਤੁਹਾਨੂੰ ਪ੍ਰੇਰਣਾ ਜ਼ਰੂਰ ਮਿਲੇਗੀ। ਯਾ ਕਹਾਣੀ ਹੈ ਇੱਕ ਬਿਜ਼ਨਸਮੈਨ ਔਰ ਇੱਕ ਨਾਵ ਚਲਾਉਣ ਵਾਲੇ ਨਾਵਿਕ ਕੀ। ਇੱਕ ਬਾਰ ਇੱਕ ਬਹੁਤ ਬੜਾ ਬਿਜ਼ਨਸਮੈਨ ਇੱਕ ਛੋਟੇ ਸੇ ਗਾਉਂ ਮਾ ਜਾਵਾ। ਉਸਕਾ ਪਲਾਨ ਹੁਆ ਵੀ ਉਸ ਗਾਉਂ ਮਾ ਇੱਕ ਫੈਕਟਰੀ ਲਗਾਉਣੀ ਆ। ਫਿਰ ਉਹ ਇੱਕ ਐਸੀ ਜਗ੍ਹਾ ਪਰ ਪਹੁੰਚ ਜਾ ਜਹਾਂ ਉਸਕੇ ਸਾਹਮਣੇ ਇੱਕ ਨਦੀ ਹੋਵਾ ਔਰ ਉਸਨੂੰ ਉਸ ਤੇ ਪਾਰ ਕਰਕਾ ਉਸ ਗਾਉਂ ਮਾ ਪਹੁੰਚਣਾ ਹੋਵਾ। ਤੋ ਉਸਕੇ ਪਾਸ ਦੋ ਰਾਸਤੇ ਹੋਵਾ, ਇੱਕ ਤੋਂ ਉਹ ਸੜਕ ਕੇ ਰਾਸਤੇ ਤੇ ਘੁੰਮ ਕਾ ਜੈਸਕਾ ਗਾਉਂ ਮਾ, ਔਰ ਦੂਸਰਾ ਵੀ 20 ਮਿੰਟ ਮਾ ਇੱਕ ਕਿਸ਼ਤੀ ਮਾ ਬੈਠਕਾ ਔਰ ਨਦੀ ਨੂੰ ਪਾਰ ਕਰ ਦੇ ਜਿਸ ਤੇ ਉਸ ਗਾਉਂ ਮਾ ਪਹੁੰਚਿਆ ਜਾ। ਤੋ ਆਪਣਾ ਟਾਈਮ ਬਚਾਣੇ ਕੇ ਚੱਕਰ ਮਾ ਵਾ ਕਿਸ਼ਤੀ ਮਾ ਬੈਠਕਾ ਜਾਣਾ ਸਹੀ ਸਮਝਾ। ਕਿਸ਼ਤੀ ਬਹੁਤ ਹੀ ਛੋਟੀ ਸੀ ਹੋਵਾ ਜਿਸ ਮੈਂ ਇੱਕ ਤਰਫ ਤੋਂ ਆਦਮੀ ਬੈਠਾ ਹੋਵਾ ਜੋ ਸਾ ਕਿਸ਼ਤੀ ਚ ਲਹਿ ਰਿਹਾ ਔਰ ਦੂਸਰੀ ਤਰਫ ਵਾ ਬਿਜ਼ਨਸਮੈਨ ਬੈਠਾ ਹੋਵਾ। ਤੋ ਕਿਸ਼ਤੀ ਮਾ ਥੋੜੀ ਦੇਰ ਬੈਠਣੇ ਕੇ ਬਾਅਦ ਵਾ ਬਿਜ਼ਨਸਮੈਨ ਉਸ ਕਿਸ਼ਤੀ ਚਲਾਣੇ ਵਾਲੇ ਨੂੰ ਪੁੱਛਾ ਵੀ ਤੈਨੂੰ ਪਤਾ ਵੀ ਤੇਰੀ ਨਾਵ ਮਾਜ ਕੌਣ ਬੈਠਿਆ? ਤੋ ਵਾ ਕਿਸ਼ਤੀ ਚਲਾਣੇ ਵਾਲਾ ਬੜੇ ਹੀ ਭੋਲੇਪਨ ਤੇ ਆਹ ਜੋੜ ਕੇ ਕਹਾ, ਨਾ ਸਾਹਿਬ ਜੀ ਮੈਨੂੰ ਤਾਂ ਨਹੀਂ ਪਤਾ ਆਪ ਕੌਣ ਆ। ਤੋ ਬਿਜ਼ਨਸਮੈਨ ਬੋਲਾ, ਰਹਿ ਤੋ ਅਖਬਾਰ ਅਖਬੂਰ ਨਹੀਂ ਪੜ੍ਹਦਾ ਕਿਆ? ਔਰ ਦੂਸਰੇ ਦਿਨ ਤੋਂ ਮੇਰੀ ਫੋਟੋ ਆਵਾ ਅਖਬਾਰ ਮਾ। ਤੋ ਕਿਸ਼ਤੀ ਚਲਾਣੇ ਵਾਲਾ ਬੋਲਾ ਵੀ ਸਾਹਿਬ ਮੈਨੂੰ ਕਹਾਂ ਪੜ੍ਹਨਾ ਲਿਖਣਾ ਵਾ, ਮੈਂ ਤਾਂ ਛੋਟਾ ਸਾ ਤਾ ਜਦ ਮੇਰੇ ਪਿਤਾ ਜੀ ਕੀ ਮੌਤ ਹੋ ਗਈ ਤੀ ਔਰ ਉਸ ਤੇ ਬਾਅਦ ਫਿਰ ਪਰਿਵਾਰ ਕਾ ਧਿਆਨ ਮੰਨੇ ਰੱਖਿਆ। ਮੈਂ ਤਾਂ ਆਪਣੇ ਬਚਪਨ ਤੇ ਹੀ ਕੰਮ ਲੱਗਿਆ ਤੋ ਮੈਨੂੰ ਸਕੂਲ ਸਕਾਲ ਜਾਣੇ ਕਾ ਕਹਾਂ ਟਾਈਮ ਮਿਲਿਆ ਫਿਰ। ਤੋ ਯੋ ਸੁਣ ਕਾ ਬਿਜ਼ਨਸਮੈਨ ਨੇ ਉਸਕਾ ਮਜ਼ਾਕ ਉਡਾਇਆ ਔਰ ਉਸਨੂੰ ਕਿਹਾ, ਤੈਨੂੰ ਪੜ੍ਹਨਾ ਲਿਖਣਾ ਤੱਕ ਨਹੀਂ ਆਉਂਦਾ, ਐਸੀ ਜ਼ਿੰਦਗੀ ਕਾ ਕਿਆ ਫਾਇਦਾ? ਤੋ ਯੋ ਸੁਣ ਕਾ ਨਾਂ ਵਾਲੇ ਨੂੰ ਬਹੁਤ ਬੁਰਾ ਲਗਾ ਪਰ ਵਾ ਕੁਛ ਕਹਿੰਦਾ ਨਹੀਂ ਹੈ। ਤੋ ਥੋੜੀ ਦੇਰ ਬਾਅਦ ਬਿਜ਼ਨਸਮੈਨ ਉਸ ਕਿਸ਼ਤੀ ਵਾਲੇ ਨੂੰ ਬੋਲਾ ਵੀ ਤੂੰ ਜੋ ਸੀ ਉਹ ਸਾਹਮਣੇ ਜ਼ਮੀਨ ਦੇਖ ਰਿਹਾ ਨਾ, ਇਸ ਜ਼ਮੀਨ ਮਾ ਕੁਛ ਦਿਨ ਬਾਅਦ ਮੇਰੀ ਫੈਕਟਰੀ ਲਗਾਗੀ ਔਰ ਉਸ ਫੈਕਟਰੀ ਮਾ ਮੇਰੇ ਬ੍ਰਾਂਡ ਕੀ ਬੋਤਲਾਂ ਵਿਕੇ ਕਰਾਂਗੀ ਪਾਣੀ ਕੀ। ਤੋ ਕਿਸ਼ਤੀ ਚਲਾਣੇ ਵਾਲੇ ਨੂੰ ਬਾਤ ਸਮਝਵਾ ਨਹੀਂ ਆਉਂਦੀ। ਤੋ ਪੁੱਛਾ, ਕਿਆ ਬਣਾਗਾ ਸਾਹਿਬ? ਤੋ ਬਿਜ਼ਨਸਮੈਨ ਥੋੜਾ ਸਾ ਗੁੱਸੇ ਮ ਬੋਲਾ, ਮਾਰੇ ਯਹਾਂ ਪਾਣੀ ਕੀ ਬੋਤਲਾਂ ਬਣਾਗੀ, ਤੇਰੇ ਗਾਉਂ ਮਾ ਤੋ ਵਿਕਦੀ ਨੀ ਔਰ ਸਹਿਰਾਂ ਮਾ ਬਹੁਤ ਵਿਕਾਂ, ਤੋ ਕਦੀ ਸਹਿਰ ਨਹੀਂ ਗਿਆ, ਤੈਨੇ ਵਹਾਂ ਦੇਖਿਆ ਨਹੀਂ ਹੈ ਦੁਕਾਨਾਂ ਵਾ ਬੋਤਲਾਂ ਰੱਖੀ ਰੋਆਂ ਪਾਣੀ ਕੀ। ਤੋ ਕਿਸ਼ਤੀ ਚਲਾਣੇ ਵਾਲਾ ਬੋਲਾ ਵੀ ਸਾਹਿਬ ਮੈਨੂੰ ਕਿਸ ਤਰ੍ਹਾਂ ਪਤਾ ਹੋਗਾ, ਮੈਂ ਤਾਂ ਇਸ ਗਾਉਂ ਤੇ ਕਦੀ ਬਾਹਰ ਨਿਕਲਿਓ ਨਹੀਂ ਹੂੰ, ਮੈਂ ਤਾਂ ਗਾਉਂ ਮਾ ਹੀ ਰਿਹਾ ਔਰ ਨਾ ਮੈਂ ਕਦੀ ਸਹਿਰ ਮਾ ਗਿਆ। ਤੋ ਬਿਜ਼ਨਸਮੈਨ ਉਸ 5 ਦੇਰ ਬੋਲਾ ਫਿਰ, ਤੋ ਕਦੀ ਇਸ ਗਾਉਂ ਤੇ ਵੀ ਨਹੀਂ ਬਾਹਰ ਨਿਕਲਿਆ, ਤੈਨੂੰ ਪਤਿਓ ਨਹੀਂ ਸਹਿਰ ਕਿਆ ਵਾ ਔਰ ਐਸੀ ਜ਼ਿੰਦਗੀ ਕਾ ਕਿਆ ਫਾਇਦਾ ਜਦ ਤੋ ਕਦੀ ਸਹਿਰੋਂ ਮਾ ਨਹੀਂ ਗਿਆ। ਤੋ ਆ ਕਿਸ਼ਤੀ ਚਲਾਣੇ ਵਾਲਾ ਵਿਚਾਰਾ ਉਹਨੂੰ ਲੱਗਣ ਲੱਗ ਜਾ ਵੀ ਮੇਰੀ ਜ਼ਿੰਦਗੀ ਕਾ ਤੋ ਕੋਈ ਫਾਇਦਾ ਨਹੀਂ ਹੈ ਵੀ ਜਦ ਮੈਂ ਅੱਜ ਤੱਕ ਨਾ ਸਹਿਰ ਮਾ ਗਿਆ ਨਾ ਮੈਨੇ ਪੜ੍ਹਾਈ ਲਿਖਾਈ ਕਰੀ। ਤੋ ਆ ਸੋਚਦਾ ਰਹਾ ਵੀ ਮੈਂ ਤੋ ਪੜ੍ਹਿਆ ਨਹੀਂ ਨਾ ਮੈਂ ਸਹਿਰ ਮਾ ਗਿਆ। ਜਦੋਂ ਆ ਸੋਚਣ ਲੱਗਾ ਤੋ ਉਸਕਾ ਧਿਆਨ ਕਿਸ਼ਤੀ ਤੇ ਹਟ ਜਾ, ਤੋ ਵਾ ਕਿਸ਼ਤੀ ਕੀ ਟੱਕਰ ਫਿਰ ਇੱਕ ਬੜੇ ਸੇ ਪੱਥਰ ਗੇਲ ਹੋ ਜਾ ਤੋ ਜਿਸਕੀ ਵਜ੍ਹਾ ਤੇ ਕਿਸ਼ਤੀ ਮਾ ਪਾਣੀ ਭਰਨ ਲੱਗ ਜਾ ਔਰ ਵਾ ਕਿਸ਼ਤੀ ਡੁੱਬਣ ਲੱਗ ਜਾ ਔਰ ਜਹਾਂ ਵਾ ਕਿਸ਼ਤੀ ਡੁੱਬਾ ਵਾ ਬਹੁਤ ਗਹਿਰਾ ਹੋਵਾ ਔਰ ਕਿਨਾਰਾ ਉਸ ਤੇ ਬਹੁਤ ਦੂਰ ਹੋਵਾ। ਤੋ ਕਿਸ਼ਤੀ ਚਲਾਣੇ ਵਾਲੇ ਨੂੰ ਸਮਝ ਆ ਜਾ ਵੀ ਇਬ ਤੋ ਕੋਈ ਬਚਣੇ ਕਾ ਰਸਤਾ ਨਹੀਂ ਹੈ ਔਰ ਇਬ ਤੋ ਛਲਾਂਗ ਲਗਾਉਣੀ ਪੜਾਗੀ। ਤੋ ਆਪਣੀ ਜਾਨ ਬਚਾਉਣੇ ਵਾਸਤੇ ਵਾ ਨਦੀ ਮਾ ਛਲਾਂਗ ਮਾਰਾ, ਲੇਕਿਨ ਉਸ ਤੇ ਪਹਿਲਾਂ ਉਹਨੂੰ ਪੁੱਛ ਲੇ ਬਿਜ਼ਨਸਮੈਨ ਨੂੰ ਵੀ ਸਾਹਿਬ ਆਪ ਨੂੰ ਤੈਰਨਾ ਤੁਰਨਾ ਤੋਂ ਆਉਂਦਾ ਹੋਗਾ? ਤੋ ਬਿਜ਼ਨਸਮੈਨ ਘਬਰਾ ਜਾ। ਬਿਜ਼ਨਸਮੈਨ ਕਹਾ ਵੀ ਤੂੰ ਐਸਾ ਕਿਉਂ ਪੁੱਛ ਰਿਹਾ, ਤੈਨੂੰ ਤੈਰਨਾ ਵਾ, ਮੈਨੂੰ ਤੈਰਨਾ ਨਹੀਂ ਆਉਂਦਾ। ਤੋ ਉਸਕੀ ਬਾਤ ਸੁਣ ਕਾ ਉਸਨੂੰ ਹੱਸੀ ਆ ਜਾ ਕਿਸ਼ਤੀ ਚਲਾਉਣੇ ਵਾਲੇ ਨੂੰ। ਤੋ ਆ ਬੋਲਾ, ਰੇ ਸਾਹਿਬ ਤੈਨੂੰ ਤੈਰਨਾ ਵੀ ਨਹੀਂ ਆਉਂਦਾ, ਐਸੀ ਜ਼ਿੰਦਗੀ ਕਾ ਕਿਆ ਫਾਇਦਾ, ਤੈਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ। ਫਿਰ ਬਿਜ਼ਨਸਮੈਨ ਸੋਚਿਆ ਵੀ ਹਾਂ ਬਾਤ ਤੋਂ ਬਿਲਕੁਲ ਸਹੀ ਕਹਿ ਰਿਹਾ ਹੋ। ਤੋ ਉਸਨੂੰ ਆਪਣੀ ਗਲਤੀ ਕਾ ਅਹਿਸਾਸ ਹੋ ਜਾ। ਫਿਰ ਵਾਹ ਜੋੜ ਕਾ ਉਸ ਕਿਸ਼ਤੀ ਵਾਲੇ ਨੂੰ ਬੋਲਾ ਵੀ ਤੂੰ ਜੋ ਕਹਾਗਾ ਮੈਂ ਤੈਨੂੰ ਵਾ ਦੇਊਂਗਾ, ਬਸ ਮੇਰੀ ਜਾਨ ਬਚਾ ਦੇ, ਕਿਸੇ ਤਰ੍ਹਾਂ ਬਚਾ। ਤੋ ਕਿਸ਼ਤੀ ਵਾਲਾ ਬੋਲਾ ਉਸਨੂੰ ਵੀ ਸਾਹਿਬ ਤੋਂ ਘਬਰਾਵਾ ਨਾ, ਮੈਨੂੰ ਤੈਰਨਾ ਨਹੀਂ ਆਉਂਦਾ, ਕੱਲਾ ਜੋਣ ਸੇ ਲੋਕ ਡੁੱਬਾਂ ਮੈਂ ਉਹਨੂੰ ਵੀ ਬਚਾ ਲਿਉਂ, ਬਸ ਤੂੰ ਮੈਨੂੰ ਕਸਕਾ ਪਕੜ ਲੇ ਔਰ ਤੈਨੂੰ ਕੁਛ ਨਹੀਂ ਕਰਨਾ ਬਸ। ਤੋ ਫਿਰ ਵਾ ਜੋਣ ਸਾ ਕਿਸ਼ਤੀ ਚਲਾਣੇ ਵਾਲਾ ਵਾ ਨਾ ਵਾ ਆਪਣੀ ਜਾਨ ਬਚਾਵਾ, ਗੇਲੋ ਗੇਲੋ ਆ ਬਿਜ਼ਨਸਮੈਨ ਕੀ ਵੀ ਜਾਨ ਬਚਾ ਲੇ। ਤੋ ਇਸ ਕਹਾਣੀ ਤੇ ਮਾਨੂੰ ਯੋਹੀ ਸਿੱਖਣਾ ਚਾਹੀਏ ਵੀ ਮਾਰੀ ਜ਼ਿੰਦਗੀ ਮਾਨੂੰ ਕਦੀ ਵੀ ਕਿਸੇ ਕਾ ਮਜ਼ਾਕ ਨਹੀਂ ਉਡਾਉਣਾ ਚਾਹੀਏ। ਮਾਨੂੰ ਯੋ ਨਹੀਂ ਪਤਾ ਵੀ ਕੌਣ ਸਾ ਬੰਦਾ ਕਿਸ ਟਾਈਮ ਔਰ ਕਿਸ ਮੌਕੇ ਪਾ ਕੰਮ ਆ ਜਾ ਔਰ ਮਾਨੂੰ ਉਸਕੀ ਜ਼ਰੂਰਤ ਕਦ ਪੜ ਜਾ। ਅਮਨੂੰ ਆਪਣੇ ਤੇ ਕਿਸੇ ਨੂੰ ਕੰਮ ਨਹੀਂ ਸਮਝਣਾ ਚਾਹੀਏ ਵੀ ਇਸ ਨੂੰ ਯੋ ਨਹੀਂ ਆਉਂਦਾ, ਇਸ ਨੂੰ ਯੋ ਨਹੀਂ ਆਉਂਦਾ। ਕੈਸੀ ਲੱਗੀ ਤੁਹਾਨੂੰ ਮਾਰੀ ਆ ਕਹਾਣੀ? ਜੇ ਥਾਰੇ ਪਾਸ ਵੀ ਕੋਈ ਆਪਣੀ ਲਿਖੀ ਕਹਾਣੀ ਹੈ ਤੋ ਥਮ ਮਾਨੂੰ ਵਟਸਐਪ ਕਰ ਸਕਾਂ। ਜੇ ਵਾ ਕਹਾਣੀ ਮਾਨੂੰ ਅੱਛੀ ਲੱਗੀ ਤੋ ਹਮ ਉਸਨੂੰ ਆਪਣੀ ਆਵਾਜ਼ ਦੇ ਕਾ ਸਰੋਤਾਵਾਂ ਤੱਕ ਜ਼ਰੂਰ ਪਹੁੰਚਾਵਾਂਗੇ। ਮਾਰਾ ਵਟਸਐਪ ਨੰਬਰ ਆ 705641304010।
7056413010। धन्यवाद, सुनते रहो FM 90.0 मेगाहर्ट्ज़ पर रेडियो वितस्ता। जय हिंद, जय भारत।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

0: ਸੁਣਨ ਖਾਤਰ ਅਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਔਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੋਰ ਫੋਨ ਔਰ ਮਲੈ ਦਿਓ 7056413010 ਪਾ ਫੋਨ
1: सुने अपने पसंदीदा गाने सिर्फ 90.0 मेगाहर्ट्ज़ रेडियो वितस्ता पर। अंबाला कैंट का अपना रेडियो। रेडियो वितस्ता, हम सफर जिंदगी का।
2: You are listening 90.0 FM, Radio Vitasta, Hum Safar, Zindagi Ka.

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ ਸੁਣ ਮੇਰੇ ਦਿਲਦਾਰਾ ਮੈਨੂੰ
0: 90.0 ਮੇ